ਅੱਛਾ ਹਾਂ ਜੀ, ਤੁਸੀਂ ਵਿਰਤਲਾ ਇਸ਼ੂ ਮੇਨ ਕੁਰਕ ਸਿਟੀ ਕੀ ਚੁਕੁੰਦਾ ਮੇਨ ਕੁਰਕ ਸਿਟੀ ਕੀ ਤਾਂ ਸੋ ਜ਼ਿਨਾਇਰ ਕੋਸਮੈਟਿਕ ਸਟੋਰ ਪ੍ਰੋਡਕਟ ਪਲ ਦੁਕਾਨ ਨੂੰ ਦਪਾ ਰਹੂ ਮਖਿਸਤਲੀ ਸ਼ੇ ਔ ਵਿਰਸਰਾ ਪਲ ਜ਼ਨੂਨ ਦਪਾ ਰਹੂ ਮਖਿਸਤਲੀ ਸ਼ੇ ਪਲ ਖੁਲਾ ਦਪਾ ਰਾ ਪਲ ਖਾਇਸ ਦਪਾ ਰਾ ਜ਼ਿਨਾਇਰ ਕੋਸਮੈਟਿਕਸ ਪਾਕਿਸਤਾਨ ਜੀ ਸੁਮ ਰੋਮ ਪ੍ਰੋਡਕਟ ਕੀ ਤਾਂ ਸੋ ਮਿਲੂ ਜੀ ਪਾ ਸੁਨੇ ਸਰਾ ਚੜ ਤੱਕੇ ਆਰਜੀ ਰਿਹਾਨ ਖੱਟਕ ਲੇਸ ਐਂਡ ਕੋਸਮੈਟਿਕ ਸੈਂਟਰ ਕੀ ਚ ਮੌਜੂਦ ਦੇ ਅਸਲਮ ਬਾਗ ਮੁਰਕੀ ਟਾਮ ਦਾ ਯੂਫੁਨ ਫਰੰਚਾਈਜ਼ ਤਾਂ ਬਿਲਕੁਲ ਮਖੋਮਖ ਸਰਹੱਦ ਮਾਰਕੀਟ ਬਾਨੇ ਮਸ਼ਹੂਰ ਦੇ ਸਰਹੱਦ ਫਿਸ਼ਨ ਪੁਆਇੰਟ ਦੇ ਕੋਲ ਸਰ ਕੇ ਦੇ ਇੱਕ ਦਿਨ ਜ਼ਮਾ ਦੁਕਾਨ ਔਰ ਅਲਤਾ ਸੂਰਤ ਲਈ ਸ਼ੀ ਦਿਨ ਲਵਾ ਦਾ ਮਾਰਕੀਟ ਕੇ ਬਤਾ ਸਕਤਾ ਕਾਸਮੈਟਿਕਸ ਔਰ ਦਿਨ ਲਵਾ ਦਬਚੋ ਸਮਾਨ ਹੁਮ ਔਰ ਵਰਸਰਾ ਵਰਸਰਾ ਜ਼ਿਨਾਇਰ ਕੋਸਮੈਟਿਕਸ ਪ੍ਰੋਡਕਟ ਬਹੁਤ ਤੁਸਤ ਮਿਲੂ ਸ਼ੀ ਪਾ ਸੁਨਾਈ ਸਰਾ یعنی وہ مارکیٹ کے بتا سٹو دا شاپنگ سامان نہ سنائی سر ملوی جی رتلے شی تاسو دکان تھا یفون فرنچائز تھا بالکل مہما ماڈرن کشمیری بکرے سر بالکل پو سائڈ باندھے ٹھیک تھا نا نیکسٹ کالر آف دی شو السلام علیکم جی داو تے مونگ سر سو خبر کی ودی کیم زنا چوکا ہیلو شکرا سر خبر گئی سارا اچھا سارا سریں گے شب بربار طبیعت سے ہاتھ بالکل ٹھیک ٹھاک فٹ فار سا سدو وگان جی خدار تو وہی سارا چی سب را سرا ویل گوڑے پروگرام کے ہیلو

0: ਸਨ ਪ੍ਰੋਗਰਾਮ ਤੇ ਦਿਸਰ ਉੜੀ ਦੀ
1: ਪ੍ਰੋਗਰਾਮ
0: ਦਿਸਲ ਰਗਲ ਇਦਾਰਾ ਤੋ ਹੋਇਆ ਮਤਲਬ ਕਾਲ ਦਿੱਕੜੀ ਦੇ ਖੁਸਾ ਮਖਾ ਮਖਾ ਦਾ ਸਭ ਮਕਸਦ ਦਪਾਰਾ ਬਦਿੱਕੜੀ ਸਭ ਪੁਖਤਨ ਦਪਾਰਾ ਸਭ ਮੈਸੇਜ ਦਪਾਰਾ ਸਦ ਪਾਰਾ ਦਿੱਕੜੀ ਰਿਖਤੇ ਰਿਖਤੇ ਹੋਇਆ ਨਾ ਅੱਛਾ ਸ਼ੋ ਦਾ ਉਰੇ ਦਾ ਤੋਂ ਕਾਲ ਤੋ ਕਹ ਅੱਛਾ ਚਲੋ ਸਹੀ ਦਾ ਡੇਰੇ ਦੇ ਤੋ ਮਨਨਾ ਥੈਂਕ ਯੂ ਸੋ ਵੈਰੀ ਮਚ ਅਜ਼ੀਰੀ ਦੀ ਵਲੇ ਕਿਦਲਾ ਸਹੀ ਦੁਕਨਾ ਓਕੇ ਦਾ ਜੀ

ਜੀ ਬਿਲਕੁਲ ਸੁੰਦਰਾ ਮੋਰ ਵੇ ਫਲਕ ਨਾਜ ਮਰਵਤ ਬਹੁਤ ਸੀ ਦਸੰਦਰ ਨੋਜ ਦਸੰਦਰ ਮੋਰ ਵੇ ਲਧੁਮਰ ਕਫੀ ਵਸ਼ਾ ਜੀ ਮੈਸੇਜ ਰੋਗਲੀ ਦਾ ਵਸ਼ ਮਿਲਾਂ ਉਲਸ਼ਕੀ ਬੰਤਜ਼ਾਰ ਕਵੇ ਔਰ ਦਿਲ ਨੂੰ ਕਾਲ ਪ੍ਰੋਗਰਾਮ ਕਿਸ਼ ਮਿਲੇ ਵੀ ਕਾਲ ਕੋ ਦੋ ਪੀਟੀਸੀ ਨੰਬਰ ਯਾਨੀ ਕਿ 09272912921 ਬਨੇ ਦੇਵਨੇ ਕਾਲ ਕੋ ਬਲੇ ਸੀ

ਹਾਂਜੀ ਨਾ ਉਹ ਬਿਲਕੁਲ ਸੰਦਰ ਤੇ ਤੁਸੀਂ ਪ੍ਰੋਗਰਾਮ ਸੀ ਸੰਦਰ ਹੋਰ ਵੀ ਬਲਾ ਸੰਦਰ ਚੁਕਦੇ ਹੋਰ ਵੀ ਤੁਸੀਂ ਮੈਸੇਜ ਕਾਲ ਚੁਕਦੇ ਵਿੱਚ ਮਿਲੋ ਹਾਂਜੀ ਅਸਲਾਮ ਵਾਲੀਕੁਮ ਤਾਰਿਕ ਭਾਈ ਸਰੀਹਾਨ ਦਵੜੀ ਮਾ ਦੋ ਵਜ਼ੀਰਸਾਨ ਨਾ ਗਜ਼ਲ ਦੇ ਹਾਂਜੀ ਨੋ ਹਾਂਜੀ